0: ਜੋ ਮੇਰੀ ਉਡਾਂ ਚੋਂ ਕਿਉਂ ਨਾ ਬਚਾਲ ਕੇ ਪੁਰੇ ਹੈ
1: ਆਇਆ ਅਬ ਨੂੰ ਉਹ ਦੇਗਾ ਪੁਰੇ
2: ਜੋ ਵਾ ਵਾਂ ਕੋਰ ਪੈ ਜਾਰੇ ਉਡਾਂ ਚੋਂ ਜੋ ਵਾ ਵਾਂ ਕੋਰ ਪੈ ਜਾਰੇ ਉਡਾਂ ਚੋਂ ਲਿਉ ਨਾ ਰੇ ਦਾ ਦਾ ਜੇ ਪੀਨ ਲੋਂ ਕਾ ਯੇ ਕਰਨ ਨੋ ਨੋ ਟੀ ਮਿੰਗਾ।